0: ਜੀ ਮੈਂ ਹਾਂ ਹਰਭਜਨ ਮਾਨ।
1: ਹਰਭਜਨ ਮਾਨ
0: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM
1: ਜੀਓ ਬਿੰਦਾਸ।
2: Olive Sono Radio Network, Qatar's number one Asian radio network.